0: Libevago tu fatuma costa rincolan alalae. Ne te vago tu amina yadani abadu kofiashe. Ede ma kun kankoru mungadar kureye fatumaya. Dadarunu de amina yang abadu ani idikolashe. Jimmatang ada kure fatumahama ada kure. Jimmatang ada kurang amina akko walame. Shukriya.
1: Vara reeti banje, vara digu banje, vara reeti ko me kiyal deni. Ma asu me bandi gabe vara muhimu message enge. Uriha kudimes masyakya kuramwaan amina ya nuwa. Fatuma kanta kuragota vihaves rangala. ਹੁਰੀਹਾ ਕਮੇ ਵਸ ਕੋਰੰਦਾ ਮੇ ਬਾਂਦੀ ਗਾ ਬੋਡੰ ਅਲਿਆਲੋ ਆਫ ਮੇਣੀ ਤੰਕੋਲੇ ਬੋਡੋ ਮੀ ਹੈਕੇ ਮਿਸਾਕਾ ਤੇ ਕੋਦਿੰਗੇ ਮੰਮਾ ਮੈਂ ਦੱਤਾ ਮੈਂ ਕਹਲਾ ਓਫੀ ਹੱਦਾ ਮੀ ਹੈਕੇ ਕੰਤੰ ਹੁਣਾਣੇ ਗੋਏ ਹੁਣਨ ਵਾਣੇ ਗੋਏ ਇਕਮ ਕੋ ਤੇ ਕੋਦਿੰਗ ਅਨਾਂ ਕੋਰਮ ਵਾਣਾ ਹਮ ਤੇ ਕੋਦਿੰ ਵਸ ਕਿਤੇ ਮੈਂ ਕੋੜਾ ਵਿਅਸ ਤੇ ਕੋਦਿੰ ਕੁਰਾ ਕੋਮੇ ਕਮੇ ਵਸ ਵਰ ਰੰਗਲਾ ਵਰ ਫੁਰੀ ਹਮੇ ਕੋਰਮ ਵਾਣੇ ਦਾਤਾ ਕਾ ਗੜਿਨੁ ਜੇ ਦਾ ਮਸਿਕੇ ਕੋਰਮ ਵਾਣੇਂਗੇ ਐਵੇਂ ਮੁਬਾਰਕਾ ਵਾਰਾ ਫੁਰੀ ਹਮਾਇ ਦੇਮਸੇਕੇ ਕੋਲਾ ਵਰੀ ਤੇ ਹਦੀ ਅਸਤੀਫਾ ਮਿਨਿੰ ਮਾਲੀ ਐਵੇਂ ਮਾ ਗੁਰੂ ਅਤ ਬਰਕਾ ਗੇ ਨੰਵਸ ਦਤ ਲਾਫਿੰਗ ਪ੍ਰੋਗਰਾਮ ਨਿਮੇਂ ਦੇ ਮਾ ਗੇ ਨੈ ਰਣ ਨੇ ਅਡੋ ਹਾਲੰ ਇਨਚ
0: ਲੱਬਾ
1: ਵਕੀ ਲਾਣੇ ਗੇ ਬਰਕਾਇਆ ਵਕੀ ਵੱਲਾ ਫਾਨਿਕਾ ਵਸ ਤੇ ਕੋਦੇ ਨ ਦਤ ਮੇਂ ਫਰਾਤਮ ਵਸ ਵਰੀ ਤੇ ਹਦੀ ਅ ਗਣਸਤੇ ਨੰ ਗਣਸਤੇ ਫਾ ਹਮ ਕੋੜ ਕੋੜ ਰ ਕੋਲੇ ਤਰੇ ਬਦਲ ਕੋਲਾ

0: لامرکزی راجی مسلسل تاگ می هفته گی پروگرام مرگن می خاص کوری کانسل کی مالتر مافوشی کانسل مافوشی گا می وقت کوری دام مسکت تکا ریوی فاوا بای مسکت توگی ترون کانسلا رایی تو نادم دون نگولم بر رنگلان هامگوگین گج امید کی مافوشی گا رایی تو نا مهم معلومات تکین حساب خود دویج کما آدی کمی وسیری که امیدی واهکت کیفیس تی بیفونن آدویگین گج کما ইরাত কুরবিয়া আন্না হফতাগবিস মিসেল স্টাক মুলিং আ প্রোগ্রাম কাকিগা আলগন বাতল কোলানা প্রোগ্রাম ফদাই কুলাভালি আলগন নাফিসা বিরশিদ আন্না হফতাগ প্রোগ্রাম অবিস ইন্তেজার কুরফানি কম উম্মীদ কুরা আসসালামু আলাইকুম
1: লা মারকাজি রাজ্য
2: Anggadi, ungan nadi, moni foy filuah di nomoga.
3: Tedu beri kamaiko.
2: Eku beri kamaiko.
3: Eroves, miharoves, rayitunnaiko, rayitunna emme gatuga. Divehrajce ke adu.
2: Engha satrste kasali snue kilohertz medium wave, addi hanue megahertz FM band.
0: केवा को दिन किए मुंगे ही है। रेडियो मुदर्रिस इस्लाम।
4: मैं मम्मी हारुती को दिन का मस्सा करने भी चाहता हूँ।
5: लाबा।
4: मैं फुरता माँ यानिया की आल्दी बन यानिया फाहा कभी एक कमे।
6: मिस्ता कों कफ़ा वा होरी हाँ अमलग हिसाब बल्ला वाण तो है का।
0: दिवे ही इस्लाम के उनका इतुरो ही है।
7: रेडियो मुदर्रिस सानवी दिवे ही।
8: ਦੇਖ ਵਾਹ ਕਿਆ ਬੇਗ ਤੁਮ ਹਾਲਤ ਕੇ ਵਾਹ ਕਾ ਹਾਲਤ ਮੇ ਕੋੜ ਨੁਬੈ ਕੋ ਮਾਨ ਕਰਉਣੀ ਮਾਨ ਕਰਉਣੀ ਵਾਹ ਕ ਇੱਕੋ ਨੁਬੈ ਕੋਲਾਂ
0: ਰੇਡੀਓ ਮੁਦਰਿਸ ਵਿਹਾਰ ਯੂਟਿਊਬ ਚੈਨਲ ਨੂੰ ਕੋਮੇ ਵਗਤ ਕੁਸ ਅਡੋ ਹਾਲੇ ਵੇਰੇ ਦਿਵੇ ਰਾਜੇ ਗੜੂ ਦੇ ਯੂਟਿਊਬ ਚੈਨਲ ਆਵਾ ਸਬਸਕ੍ਰਾਈਬ ਕੋ ਲਵਾ
9: ਦੁਮਫਤ ਗੈਸ ਮਾਲਕੁਨ ਮੱਕੀ ਆਹਰ ਮੰਗੇ ਦਰਮਾਮ ਗੈ ਸਿਹਤਾ ਵੇ ਸਸਰ ਕੁਆ ਕਮੇ ਫਿਰਹਣੁ ਗੈ ਦਰਮਾਮ ਗੈ ਸਿਹਤਾ ਕੁਰਾ ਅਸਰ ਤਕ ਬਲਾਰ ਦਾਰੀ ਨੁਲਿਬੁਨ ਕਹਲ ਕੰਤ ਤਾਂ ਏਕੰ ਇਗੁਤ ਦਿਮਾਵਾਂ ਜਿਹੇ ਸੋਬੇ ਕੀ ਦੁਮਫਤ ਗੈਸ ਮਾਲਕੁਨ ਮੱਕੀ ਫਿਰਹਣੁ ਗੈ ਦਾਰੀ ਫਾਨੀ ਨੋਨੀ ਸਪਾਮ ਕਾਉਂਟ ਗੈ ਮੈਂਬਰ ਦਕੁਰਾ ਕਮੇ ਆਦਿ ਸਪਾਮ ਗੈ ਫੇਮਵਰ ਨੋਨੀ ਕੁਆਲਿਟੀ ਦਕੁਰਾ ਕਮੇ ਐਮ ਸਪਾਮ ਗੈ ਮੈਂਬਰ ਦਵੇਫਾ ਏਗੇ ਫੇਮਵਰ ਦਮ ਵਿੱਚ ਕਮ ਗਵਣਾ ਦਰਮਾਮ ਅਸਰ ਕੁਨ ਮੱਕੀ ਗੈ ਕਮੇ ਹਮੇ ਗੁਤ ਦੁਮਫਤ ਗੈਸ ਮਾਲਕੁਨ ਮੱਕੀ ਅੰਹਨੁ ਨਵਸ ਦਰਮਾ ਹੁਮਗੇ ਮਸਾ ਤਕ ਕੁਰਿਮਤੁਮਗੇ ਫੁਰਸਤ ਇਤੁਰ ਕਮ ਕਮ ਨਿਰਾਸਾ ਤਕੁਮ ਫੇਰਨਾਂਗੇ ਬਹੁਰੇ

0: ਗੇਂਦੁਰੂ ਅੰਬਰਾ ਦੇ ਚਾਹਰੋ ਰਿਪੀਟ ਅੰਗਾਰ ਦੁ ਗੇਂਦੁਨੋ ਅਕੜ ਤਿਰੇ ਹੂੰ ਆਦਿ ਬੁਦ ਦੁ ਗਰੇ ਧਿਆਕੜ ਤਿਰੇ ਹੂੰ
1: ਹਮੈ ਕਣੀ ਨੋਦੀ ਹਮੇ ਗਰਡਸ ਦੀਨੁ ਗੇੜੂ